0: ਤਾਂ ਮੇਤ ਮਰਵਾ ਜ਼ਰੀ ਆ ਮੈਨਾ ਮਛੋਨੀ ਤਮ ਜ਼ਰੀ
1: ਆਮ ਚੀ ਤਾਤਾ ਹੋ ਯਾ ਤਾਚੂ ਜਿਗ ਮਾਉ ਕੋ ਤਾਤਾ ਨੀ ਲਾਗੀ
0: ਨਿਬ ਜਿਗ ਮਾਉ
1: ਤੋ
0: ਯਾ ਰੰਜੀ ਕ ਖੋਗੁਰਨ ਦੇ ਨਾ ਕਤੇ ਹੋ ਕ
1: ਜ਼ਰ ਨਾ ਦੋ ਕਮ ਤਾਰ ਕਦੇ ਜ਼ਰ ਚਿਗ ਚੰ ਦੇ ਹੋ ਕਮ
0: ਸਰ ਸਰ ਚਜ਼ੀ
1: ਚਿਗ ਚੰ ਜ਼ਰ ਨਾ ਚੰ
0: ਸਰ
1: ਬੋਲ ਮੁ ਚਿਗ
0: ਚੰ ਸਰ ਚਿਗ ਚੰ ਸਰ ਨਾ ਚੰ ਤਨੀ
1: ਤਗ ਕੇ ਸ਼ੋ ਦੋ ਕਮ ਚਿਗ ਖੋ ਦੋ ਕਮ ਕੇ ਸ਼ੋ ਦੋ ਤਗ ਗੋਲ ਮੁ ਨਾ ਖੋ ਦੋ ਕਾ
0: ਅਰੀ
1: ਕੇ ਖੋ ਦੋ ਕਾ
0: ਹੂੰ
1: ਨਿਓ ਖੋ ਦੋ ਕਾ
0: ਹੂੰ
1: ਤਗ ਨਾ ਚਿ ਦੋ ਤਗ ਜਾ ਦੋ
0: ਨਰੀ
1: ਨਾ ਕਬ ਜਿ ਲੋਕ
0: ਨਾ ਕਬ ਜਿਲ
1: ਜੱਟ ਮੁਰੀ
0: ਅਰੇ
1: ਅਰੇ ਜ਼ਰੂਰ ਕੀ ਵੀ ਜ਼ਰੂਰ ਨਾ ਰਿਮੂ
0: ਹਾਂ
1: ਨਹੀਂ ਉਹ ਤਾਂ ਤੇ ਨੰਨ ਕ ਤਤ ਜੂ ਤਾਸ ਕਰਮਾ ਇਹ ਤੇ ਉਹ ਨਾ ਤਾਂ ਤਾਂ ਮੇ ਕਮੂ ਜ਼ਰੂਰ ਕੀ ਉਹ
0: ਕਰਮਾ ਤਾਵਰ ਮੇ ਕਾ
1: ਆ
0: ਕਰਮਾ ਤਾਵਰ ਮੇ ਕਾ
1: ਉਸ ਕਰਮਾ ਉਹ ਤਾਵਰ ਯੋ ਜੋ ਕਰ ਤਾਂ ਕਰਮਾ ਕੁਸਾਵਰ ਮੇ ਕਰ ਤਾਂ ਨਾ ਕਰਮਾ ਕਰਮਾ ਨਹੀਂ ਨਾ ਜ਼ੋ ਨਾ ਕਰ ਗੋਕ
0: ਯਾ
1: ਕਰਮਾ ਕਰਮਾ ਨਾ ਚਨ ਰੋ ਕਜ਼ਾ ਨਾ ਕਬ ਚਤਾਂ ਬਾਕ
0: ਕਰਮਾ ਨਾ ਚਨ ਨਾ ਕਬ ਚਤਾਂ ਬਾ karma kan chen yo ka
1: no chen no karma na chen
0: to chen
1: karma to chen na chen la ti ki chi ko
0: chi chi ya karma kan chen yo ka karma to chen yo ka karma na chen yo ka ta ni ta shu kan chen yo ka re la shu to chen yo ka ara sara ni chen yo ka ji
1: yo
0: kuzuni jeo ole shur nga chin yo karela
1: chini dera
0: ko ole chini yare yo karela ya ta chi kan tsini ng ta ya to a nyom len tam nong de kya to a samba mon yong go
1: ya
0: ayang ra gobji kan ga re
1: ayang ra gobju dibi de in sa ra ma dro do mu ni na ta ta ngi za ge ma ti ta ta
0: Sta li ramam dr ta chor
1: ta ta chu yin jir go
0: thank you lechina
1: thank you che dor ta
0: ri ri ta kantar sta nur li rama ta choriya chin nan nin dr ji tong na ta ayag chang gu tar ta ni ti cham na me ka ji
1: deg deg
0: re la
1: deg
0: ol sta nur li rama ta chor go yang ra go bje na
1: ya ya
0: Ya tani towa zhuwa munyungu.
1: Ya.
0: Towa zhuwa mung ngunju tiga kurzunga go.
1: Ya.
0: Takhki zina chidga ngunju tiga. Takhki. Kararta taka zhiga tig. Saka tiga tashyanda ni kisa zhiga ki takhki chigira. Di toni shigni zina. Shaka gi shiga.
1: Kara ini na.
0: Takhki zina kara. Ya. Shigni zina.
1: Chidga zi.
0: Shigni. Shaka gi shiga. Kagna sa zhigni shigni. Ya, lishki zina, la shamki la sajg li. Saka tka ya tashya nangi kya sajg ki, lishki.
1: Tawu mashika.
0: Mashika. Ya, mashika nangi chu karkunga chi na chi nangar chi. Ta
1: karkunga chi ta.
0: Takhki zina khar. Khar. Takhki zina khar. Shigni zina tachut. Tachut gungun chi ta. Lishki zina chagra, chag.
1: O, re, re, re.
0: Chag ngon chuta, go.
1: Ya, ya, ya, ya.
0: Ole. Ya, ta chua ngao mo nyu, go.
1: Ya, ya, ya.
0: Rangji ka matang chi manu ka changyong mari kang ra?
1: Rja, re.
0: Rja. Rja changyong mari ka ra?
1: O, te yin ma ya, to khu kuin jire, khu khu.
0: Kong ra zin?
1: Hulgi jangu zir gondi la da, hulgu jangu ta yin zir gondi.
0: Khi khin? Kachin?
1: Kachin.